0: ਸਤਿ ਸ਼੍ਰੀ ਅਕਾਲ ਗੇਮ ਜੈ ਸਿੰਗਾਪੁਰ ਸਾਰੂ ਜੈ
1: ਨੋ ਨੋ ਟਾਕਿੰਗ ਅਲਾਊਡ ਸਿਰਫ ਮਿਊਜ਼ਿਕ ਬੋਲੇਗਾ ਬੈਕ ਟੂ ਬੈਕ ਗਾਣੇ ਓਨਲੀ ਔਨ ਮਸਤੀ ਮਿਊਜ਼ਿਕ ਕੈਫੇ
2: ਰੇਡੀਓ ਮਸਤੀ 24/7 ਲਾਈਵ ਅ ਪਾਰਟ ਆਫ ਮਸਤੀ ਮੀਡੀਆ ਨੈਟਵਰਕ ਸਿੰਗਾਪੁਰ ਚੈੱਕ ਇਟ